ਆਏ ਗਏ ਫਿਰ ਮੈਨੇ ਥੋਲੋ ਸਾਹਿਬ ਮੈਂ ਗਿਆ ਹਰਦਵਾਰ ਮੋਹ ਬਦਰ ਪ੍ਰਸਾਦ ਸਾਹਿਬ ਬੋਲਾ ਅੱਜ ਬਿਕਰਮ ਸੰਬਤ 2083 ਸਾਲ ਸ਼੍ਰਾਵਣ ਸ਼ੁਕਲ ਪਕਸ਼ ਸਨ 2026 ਅਗਸਤ 28 ਤਾਰੀਖ ਭਾਦਰ 12 ਗਤੇ ਸ਼ੁਕਰਵਾਰ ਅੱਜ ਰਿਸ਼ ਤਰਪਣੀ ਪੂਰਣਿਮਾ ਹੋ ਰਕਸ਼ਾ ਬੰਧਨ ਕਰੂਪਰਛ ਰਿਸ਼ਲਾ ਤਰਪਣ ਕਰੂਪਰਛ ਸਕੇ ਸਮੇਂ ਵਰਤ ਕਰੂਪਰਛ ਦਕ੍਷ਿਣਾਯਣ ਵਰਸਾ ਜਿਤਾਉ ਰੌਦ੍ਰ ਨਾਮ ਸੰਮਤ ਸਰ ਸਤ ਵਿਸ਼ਾ ਨਛੇਤ੍ਰ ਸੌਮ੍ਯ ਜੋੜ ਕੁੰਭ ਰਾਸ਼ੀ ਪਸ਼ਚਿਮ ਕਾਲਾ ਚੰਦ੍ਰਮਾ ਛਨ ਸ਼ਾਇਦ ਕਰਦਾ ਕਸ਼ਟ ਹੋਣੀ ਅੱਜਗਾ ਜੋਗਿਨੀ ਬਾਹਵੇਮਾ ਛਨ ਸ਼ਾਇਦ ਕਰਦਾ ਪਛਾੜੀ ਰ ਬਾਹ ਜੋਗਿਨੀ ਪਾਣੀ ਅੱਜਕਾ ਦਿਨ 31:56 ਪਲਾਗਾ ਛ ਉਦਯ 5:41 ਅਸ੍ਤਯ 18:27 ਹੁਣ ਅਬ ਕਾਰਕ੍ਰਮ ਸ਼ੁਰੂ ਕਰ ਰਾਸ਼ੀਫਲ ਮੇਸ ਰਾਸ਼ੀ ਹੁਣ ਮਿੱਤਰ ਅੱਜ ਤਪਾਈਂ ਸਮੇ ਰਾਮ੍ਰੋ ਅੱਜ ਬੋਲੀਮਾ ਰਾਮ੍ਰੋ ਕੁਰਾ ਆਉਣ ਸਕਨੇ ਛ ਖਰਚ ਹੋਣ ਸਕਛ ਤਪਾਈਂ ਮਨਮਾ ਅਘਿ ਗਈਸਕੋ ਬੇਲਾਕੋ ਸਮਝਨਾ ਆਉਣ ਪਣ ਸਕਛ ਅਸਮਾ ਆਪੂਲੇ ਅਲਿਕਤਿ ਢੇਰ ਤਰਕ ਨਲਿਕਨ ਅਨਿ ਬੜਾ ਸਮਝ ਪੁਰਿਆਏ ਕਾਮ ਕਰਦੇ ਲੈਜਾਨੁਸ ਬੜਾ ਰਾਮ੍ਰੋ ਹੁਣ ਵ੃ਸ ਰਾਸ਼ੀ ਹੁਣ ਮਿੱਤਰੋ ਅੱਜ ਤਪਾਈ ਸਮੇ ਸਾਮਾਨ੍ਯ ਸਾਨੋ ਤਿਨ ਕੁਰਾ ਕਈ ਠਾਸ ਠੁਸ ਕਤੈ ਪਰ ਸਕਣ ਸੰਭਾਵਨਾ ਛ ਅਤਿਥਿਹਰੂਲਾਈ ਸਾਥ ਰ ਸਹਿਯੋਗ ਕਰੂਪਰਣੇ ਛ ਅਤਿਥਿਹਰੂ ਸਵਾਗਤ ਸਨਮਾਨ ਰਾਮ੍ਰੋਸਲੇ ਕਰੂਪਰਛ ਅਨਿ ਆਪੂਲੇ ਕਰਨੇ ਕਾਮ ਸੋਚ ਵਿਚਾਰ ਪੁਰਿਆਏ ਗਰਦੈ ਲੈਜਾਨੁਸ ਰਾਮ੍ਰੋ ਹੁਣ ਮਿਥੁਨ ਰਾਸ਼ੀ ਹੁਣ ਮਿੱਤਰੋ ਅੱਜ ਤਪਾਈ ਸਮੇ ਰਾਮ੍ਰੋ ਛ ਤਪਾਈ ਬੋਲੀ ਪ੍ਰਭਾਵ ਪਰਣੀ ਛ ਵਪਾਰ ਵਿਵਸਾਯ ਰਾਮ੍ਰੋ ਪ੍ਰਗਤੀ ਹੋਣ ਸਕਣੇ ਸੰਭਾਵਨਾ ਦੇਖੀ ਛ ਸਮਾਜਿਕ ਕਾਮ ਥਪਿਨ ਸਕਣੇ ਸੰਭਾਵਨਾ ਛ ਕਰਕਟ ਰਾਸ਼ੀ ਹੁਣ ਮਿੱਤਰੋ ਅੱਜ ਤਪਾਈ ਸਮੇ ਸਾਮਾਨ੍ਯ ਛ ਆਰਥਿਕ ਖਰਚ ਹੋਣੇ ਸਮੇ ਆਗ ਛ ਸਾਨਾਤਿਨਾ ਕਾਮਾਂ ਠੁਲ ਨੈ ਲਗਾਨੀ ਕਰੂਪਰਣ ਅਵਸਥਾ ਆਉਣ ਸਕਣੇ ਸੰਭਾਵਨਾ ਦੇਖੀ ਛ ਸਿੰਹ ਰਾਸ਼ੀ ਹੁਣ ਮਿੱਤਰੋ ਅੱਜ ਤਪਾਈ ਸਮੇ ਸਾਮਾਨ੍ਯ ਛ ਤਪਾਈ ਮਨਮਾ ਅਲਿਕਤਿ ਕਈ ਡਰ ਆਉਂਛ ਕਿ ਜਸੋ ਤੋ ਛ ਮਨਮਾ ਚਿੰਤਾ ਹੋਣ ਪਣ ਸਕਛ ਤਪਾਈ ਸ਼ਤ੍ਰੂ ਦੇਖਿ ਅਲਿਕਤਿ ਕਈ ਓਲਟੋ ਪੋਲਟੋ ਨਹੀ ਹੋਣਾ ਬੋਲਦਾਖੇ ਅਲਿ ਹੋਸਰਾ ਖੇਰ ਬੋਲਣ ਵਾਲਾ ਸਬੈ ਕੁਰਾ ਵਿਚਾਰ ਪੁਰਿਆਏ ਕਾਮ ਕਰਦੇ ਲੈਜਾਨੁਸ ਰਾਮ੍ਰੋ ਹੁਣ ਕਨਿਆ ਰਾਸ਼ੀ ਹੁਣ ਮਿੱਤਰੋ ਅੱਜ ਤਪਾਈ ਸਮੇ ਰਾਮ੍ਰੋ ਛ ਤਪਾਈ ਲਈ ਭੋਗ੍ਯ ਪਦਾਰਥ ਪ੍ਰਾਪ੍ਤੀ ਹੁਣ ਖਾਣੇ ਚੀਜ਼ ਪਾਉਣ ਸਕਿਨੀ ਤੇਸੋ ਛ ਆਰਥਿਕ ਖਲਬਲਹਰੂ ਨਗਰਨੁ ਹੋਲਾ ਬੜੋ ਸਾਵਧਾਨੀ ਅਪਣਾਉਣ ਹੋਲਾ ਯਾਤਾਯਾਤਕੁ ਸਾਧਨ ਪ੍ਰਾਪਤ ਹੋਣ ਸਕਣੇ ਸੰਭਾਵਨਾ ਦੇਖੀ ਛ ਤੁਲਾ ਰਾਸ਼ੀ ਹੁਣ ਮਿੱਤਰੋ ਅੱਜ ਤਪਾਈ ਸਮੇ ਰਾਮ੍ਰੋ ਛ ਤਪਾਈ ਕਈ ਕਾਮ ਮਿਲਣ ਸਕਣੇ ਸੰਭਾਵਨਾ ਛ ਸਾਨੋ ਪ੍ਰਯਾਸਲੇ ਮਹੱਤਵਪੂਰਨ ਕਾਮ ਸੰਪੰਨ ਹੋਣੇ ਛ ਵਿਦੇਸ਼ੀ ਕਾਰੋਬਾਰ ਅਲਿਕ